0: ਸੋਹਣੇ ਹੋ ਤੇ ਕਿਦੂ ਯਾਉ ਐਸ ਗੰਨੂ
1: ਹਮ ਜੋ ਦੇ ਅਕੇਦਾ ਔਰ ਬਿਤੇਰੇ ਹਯਾਨ ਹਮ ਸ਼ਲ ਮੋਸ਼ੇ ਸ਼ਬਹਾਰ ਬਾ ਐਸ਼ ਕਿਦੇ ਲੋ ਲਿਫੋਰ ਰਾ ਹਮ ਸ਼ਲ ਖਨਾ ਉਬਨਿਆ ਹਮ ਸ਼ਲ ਗਿਬੋਰੇ ਮਿਸਦਾ ਬਹਰੂ ਬਾ ਮਾਵੇ ਕਿਦੇ ਲੋ